ਫੇਰ ਦੂੰ ਕਹਿ ਕੁਛ ਸੁਖ ਮਨ ਸਰਿਤਾ ਔਰ ਤੁਝੇ ਕਿਆ ਔਰ ਤੁਝੇ ਕਿਆ ਬੋਲ ਚਾਹੀਏ ਸਾਥ ਚਲੇ ਯੇ ਪਾਉ।